ਦਿਨਾਂ ਸਹਿ ਲ ਬਹੁਤ ਦਿਨਾਂ ਸਹਿ ਲਗਨ ਲਗੀ ਤੀ ਮਿਲਵੇ ਸਹਿਲ ਤੁਮਾਰੀ ਬਹੁਤ ਦਿਨਾਂ ਸਹਿ ਲਗਨ ਲਗੀ ਤੀ ਮਿਲਵੇ ਸਹਿਲ ਤੁਮਾਰੀ।